ਗਾਣਾ ਗੱਲਾਂ ਗੋਰੀਆ ਤੇ ਗੋਰੀਆ ਤੂੰ ਸੁਣਿਓ ਪ੍ਰੋਗਰਾਮ ਆਪਣਾ ਪੰਜਾਬ ਓਨਲੀ ਓਨ ਈਸਟ ਐਫਐਮ ਕੇਨੀਅਸ ਪ੍ਰੀਮੀਅਰ ਮਿਕਸ ਮੇਰੇ ਵਿਸ਼ਾਲ ਦੇ ਨਾਲ ਨਾਲੇ ਅੱਜ ਆਪਾਂ ਗੱਲ ਕਰ ਰਹੇ ਹਾਂ ਅਬਾਊਟ ਫਰੀਡਮ ਫਾਈਟਰਸ ਜੋ ਕਿ ਕ੍ਰਾਂਤੀਕਾਰੀ ਸਨ ਨਾਲੇ ਬਹੁਤ ਸਾਰੇ ਕ੍ਰਾਂਤੀਕਾਰੀ ਪੰਜਾਬ ਤੋਂ ਆਏ ਆ ਜਿੱਦਾਂ ਕਿ ਭਗਤ ਸਿੰਘ ਜੀ ਲਾਲਾ ਲਾਜਪਤ ਰਾਏ ਸਰਦਾਰ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਇਹਨਾਂ ਸਾਰਿਆਂ ਨੇ ਆਜ਼ਾਦੀ ਦੀ ਲੜਾਈ ਲੜੀ ਨਾਲੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਨਾਲੇ ਬਹੁਤ ਸਾਰੇ ਗੱਲਾਂ ਕਰਾਂਗੇ ਅੱਜ ਆਪਾਂ ਆਜ਼ਾਦੀ ਦੇ ਨਾਲੇ ਇੱਕ ਕੁਐਸਚਨ ਹਲੇ ਵੀ ਆਉਂਦਾ ਇੱਕ ਸਵਾਲ ਮਨ ਦੇ ਵਿੱਚ ਅੱਜ ਉੱਠ ਰਿਹਾ ਆ ਕਿ ਕੀ ਆਪਾਂ ਅੱਜ ਆਜ਼ਾਦ ਹਾਂ ਆਜ਼ਾਦੀ ਲਈ ਭਗਤ ਸਿੰਘ ਜੀ ਦੇ ਉੱਤੇ ਕਾਫੀ ਮੂਵੀਜ਼ ਬਣੀਆਂ ਨੇ ਜਿੱਦਾਂ ਸ਼ਹੀਦ ਜੋ ਕਿ ਬੋਬੀ ਦਿਓਲ ਅਤੇ ਸਨੀ ਦਿਓਲ ਉਹ ਮੂਵੀ ਦੇ ਵਿੱਚ ਸੀਗੇ ਨਾਲੇ ਦ ਲੈਜੰਡ ਆਫ ਭਗਤ ਸਿੰਘ ਜਿਹਦੇ ਵਿੱਚ ਭਗਤ ਸਿੰਘ ਜੀ ਦਾ ਰੋਲ ਕੀਤਾ ਸੀਗਾ ਅਜੇ ਦੇਵਗਨ ਨੇ ਨਾਲੇ ਬਹੁਤ ਸਾਰੀਆਂ ਹੋਰ ਵੀ ਐਸੀ ਮੂਵੀਜ਼ ਆ ਜਿੱਦਾਂ ਬਾਰਡਰ ਹੋ ਗਈ ਨਾਲੇ ਬਹੁਤ ਸਾਰੀ ਮੂਵੀਜ਼ ਬਣੀਆਂ ਜਿਹੜੀ ਸਾਨੂੰ ਇੰਸਪਾਇਰ ਕਰਦੀਆਂ ਤੁਸੀਂ ਮੈਨੂੰ ਅੱਜ ਇਹ ਦੱਸੋ ਕਿ ਤੁਹਾਨੂੰ ਲੱਗਦਾ ਆਪਾਂ ਆਜ਼ਾਦ ਹਾਂ ਅੱਜ ਦੇ ਟਾਈਮ 'ਤੇ ਨਾਲੇ ਕਿਹੜੀ ਐਸੀ ਆਜ਼ਾਦੀ ਕਿਹੜੇ ਐਸੇ ਫਰੀਡਮ ਫਾਈਟਰ ਆ ਕਿਹੜੇ ਐਸੇ ਕ੍ਰਾਂਤੀਕਾਰੀ ਆ ਜਿਨ੍ਹਾਂ ਨੇ ਤੁਹਾਨੂੰ ਬਹੁਤ ਹੀ ਜ਼ਿਆਦਾ ਇੰਸਪਾਇਰ ਕੀਤਾ ਮੈਂ ਆਪਣੇ ਬਾਰੇ ਦੱਸੂੰਗਾ ਤੁਸੀਂ ਵੀ ਮੈਨੂੰ ਆਪਣੀ ਜਾਣਕਾਰੀ ਦਿਓ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 07011106106 East FM, Kenya's premier Asian mix.

ਜੀ ਹਾਂ, ਇਹ ਸੀਗਾ ਗਾਣਾ ਕੈਪਟਨ ਭੰਗੜੇ ਦਾ। ਤੁਸੀਂ ਸੁਣ ਰਹੇ ਪ੍ਰੋਗਰਾਮ ਆਪਣਾ ਪੰਜਾਬ ਮੇਰੇ ਵਿਸ਼ਾਲ ਦੇ ਨਾਲ। ਨਾਲੇ ਆਪਾਂ ਗੱਲ ਕਰ ਰਹੇ ਹਾਂ ਅਬਾਊਟ ਫਰੀਡਮ ਫਾਈਟਰਸ, ਜਿਨ੍ਹਾਂ ਨੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਵਾਸਤੇ ਆਪਣੀ ਸ਼ਹੀਦੀ ਦਿੱਤੀ। ਸੋ ਇਮੈਜਿਨ ਕਰੋ, ਇੱਕ 23 ਸਾਲ ਦੇ ਜਿਹੜੇ ਸੀਗੇ ਉਹਨਾਂ ਨੇ ਸ਼ਹੀਦੀ ਆਪਣੀ ਦਿੱਤੀ। ਨਾਲੇ ਮੈਂ ਗੱਲ ਕਰ ਰਿਹਾ ਭਗਤ ਸਿੰਘ ਜੀ ਦੇ ਬਾਰੇ। ਪੰਜਾਬ ਦੀ ਧਰਤੀ 'ਤੇ ਉਹਨਾਂ ਨੇ ਜਨਮ ਲਿਆ ਅਤੇ ਬਚਪਨ ਤੋਂ ਹੀ ਬ੍ਰਿਟਿਸ਼ ਰਾਜ ਦੇ ਖਿਲਾਫ਼ ਸਟਰਗਲ ਨੂੰ ਬਹੁਤ ਹੀ ਕਲੋਜ਼ਲੀ ਉਹ ਫੋਲੋ ਕਰਦੇ ਸੀਗੇ। ਨਾਲੇ ਉਹਨਾਂ ਨੇ ਇਹ ਸਟਰਗਲ ਆਪ ਵੀ ਦੇਖਿਆ। ਭਗਤ ਸਿੰਘ ਸਿਰਫ ਸਪੀਚਿਸ ਦੇਣ ਵਾਲੇ ਨਹੀਂ ਸੀਗੇ, ਉਹ ਰੈਵੋਲਿਊਸ਼ਨਰੀ ਮੂਵਮੈਂਟਸ ਨਾਲ ਜੁੜੇ, ਬ੍ਰਿਟਿਸ਼ ਰੂਲ ਨੂੰ, ਬ੍ਰਿਟਿਸ਼ ਰਾਜ ਨੂੰ ਓਪਨਲੀ ਚੈਲੇਂਜ ਕੀਤਾ। ਅਤੇ ਉਹਨਾਂ ਦਾ ਇੱਕ ਫੇਮਸ ਸਲੋਗਨ ਜਿਹੜਾ ਅੱਜ ਵੀ ਸਾਨੂੰ ਯਾਦ ਆ, ਉਹ ਸੀਗਾ ਇਨਕਲਾਬ ਜ਼ਿੰਦਾਬਾਦ। ਨਾਲੇ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ। ਨਾਲੇ ਉਹਨਾਂ ਦੀ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਉਹ ਜਿਹੜੀ ਸੋਚ ਸੀਗੀ ਉਹ ਅੱਜ ਵੀ ਕਿਤੇ ਨਾ ਕਿਤੇ ਜ਼ਿੰਦਾ ਆ। ਨਾਲੇ ਹੁਣ ਗੱਲ ਕਰਦੇ ਹਾਂ 21 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀ ਦਿੱਤੀ। ਨਾਲੇ ਇਹ ਸੀਗੇ ਸਰਦਾਰ ਊਧਮ ਸਿੰਘ। ਇਹਨਾਂ ਦੇ ਬਾਰੇ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ ਦੱਸੂੰਗਾ। ਨਾਲੇ ਬਸ ਥੋੜ੍ਹੀ ਦੇਰ ਦੇ ਬਾਅਦ ਹੀ ਤੁਹਾਨੂੰ ਬਾਜ਼ਾਰ ਵਜਾਉਣ ਦਾ ਵੀ ਮੌਕਾ ਦੇਵਾਂਗੇ। ਤੁਸੀਂ ਜੁੜੇ ਰਹੋ ਮੇਰੇ ਨਾਲ ਸਿਰਫ ਆਪਣਾ ਪੰਜਾਬ 'ਤੇ।